ਲੈਰਾਂ ਲੇਖਲ ਸੁਨੇ ਸਾਲਿਬਾ ਲੈਕੋਲ ਮਗੁੰਬਨੀ ਆਕਾਸ਼ਵਾਨੀ ਫਾਲਗੀ ਐਫਐਮ ਸੰਗਾਈ ਚੈਨਲ ਲੇਪਲੇਤਨ ਤਾਵਿਯੂ ਮਯਾਮਗਿਨੀ ਆਕਾਸ਼ਵਾਨੀ ਫਾਲਗੀ ਐਫਐਮ ਸੰਗਾਈ ਚੈਨਲ ਹੌਜ਼ਿਕ ਪੰਪ ਮਸੀਦਾ ਪੂਦੁਨ ਲਕਚਰੀ ਤੋਂਗਾਂ ਤੋਂਗਾਂ ਬਾ ਸੇਸਕ ਪਸਿੰਦਗੀ ਗੀਤ